ਦੋ ਕੁਰਾਨਮਾ ਫਹੇ ਏਵਰੇਂਗੇ ਕੁਰੀਗੇ ਮੀਹੁਂ ਵੇਸ ਹਮਕਸ਼ਵਰੁਂ ਰਸੂਲੁਂ ਦੋ ਕੁਲਾਵੂਏ ਏਵਰੇਂਗੇ ਗਾਤ ਏਵਰੇਂਗੇ ਰਸੂਲੁਂ ਵਡਾਗਤੀ ਫਾਲੁ ਵੇਗਿਂ ਵਾ ਹੇਕਿਤਕਾਈ ਲੀਵ ਵਾ ਫਾ ਵਾ ਫੁਚਕਾਈ ਅਲੀ ਕੁਰਨੀ ਵੀ ਫੁਤਾਏਗੇ ਨੇ।

0: ਰੱਕਾਕੋ ਫੋਨ ਫੈਸਾ ਇੰਸਾ ਕਹਿੰਦੇ ਕੁ ਵਾਜਿਬ ਵਾਣ ਤਾਂ
1: ਹੱਜ ਦੀ ਉਮਟ ਕਾ ਦੱਕਾ ਫੋਨ ਫੈਸਾ ਹੈ ਜ਼ਕਾ ਦੇ ਕੇਨ ਤਾਂ
0: ਅਤੁਗੋ ਨਾ ਗਹਣਾਈ ਜ਼ਕਾ ਤੱਕਾ ਨੇ ਕਿਹਨੇ